0: ਹਰ ਮੈਂ ਪਾਜੋ
1: ਈਟੀ ਵਿਨੋ ਔਰ ਰੇਡੀਓ ਈਟੀ ਵਿਨੋ ਔਰ ਰੇਡੀਓ
2: Soldiers vs. the real soldiers, aka Kang Boy in town, alongside Mr. Diggy, Diggy, Diggy, Mr. Dirwal there.